0: ਹਾਜੀ ਸਰ ਸਰ ਇਚ ਵਾਇਸ ਐਸ ਕਲੀਅਰ ਮੀ ਆਬਰੂ ਖਟਕ ਹਾਂ ਹੈਲੋ ਹਾਉ ਆਰ ਯੂ ਲੇਟਲ ਬ੍ਰੋ ਮੀ ਆਬਰੂ ਖਟਕ ਸ਼ੋ ਤੋ
1: ਖੁਦਾ ਬਰਾ ਤਨਵਾਈ ਚ ਦਾ ਦਿਨ ਮਨਮ
0: Fantastic hai, please bro, first time farmaish hai ye, song play karo, khabar shukali pa didan pa bandi o lage dala.

0: ਮੈਨੂੰ ਦੋਸਤਾਂ ਨੇ ਕਗੇ ਬੁਲਾੜ ਦੀ ਨਾ ਵਾਹ ਜ਼ਬਰਦਸਤ ਸੀ ਉਹ ਜਹਾਨ ਮੰਨਣਾ ਵਾਹਲੇਕੁਮ ਸਲਾਮ ਵਾਲੇਕੁਮ ਸਲਾਮ ਮੰਨਣਾ ਸ਼ੁਕਰੀਆ ਡੇਰਾ ਜੀ ਤੁਹਾਨੂੰ ਪ੍ਰੋਗਰਾਮ ਸੇ ਕਾਲ ਕਵਲੇ ਯੋ ਜਹਾਨ ਮੰਨਣਾ
1: ਹਾਂ
0: ਤੇ ਉਹ ਸ਼ਵਾ
1: ਸਰੰਗਾ
0: ਅੱਜ ਸਤਰਗ ਮਾਚ ਜਲ ਜਲਾ ਰਾਜ

0: ਬਿਲਕੁਲ ਜੀ ਦਦਵੇ ਤਰੀਕੇ ਮੇਂ ਦਰਤਾ ਵਸ਼ਾ ਹੋਲੇ ਖਯੂ ਮਿਆ ਸੇ ਮਚਰ ਨਾ ਤਲਾ ਇਹਦੇ ਸਟੂਡੀਓ ਦਾ ਰਟੀ ਤਾਂ ਕੜਾ ਯੋ ਕਲਾ ਮੇਂ ਪਪੇਜ ਅਖਸ਼ੇ ਨੀ ਕਲਾ ਮੇਂ ਪਸੰਡ ਅਖਸ਼ੇ ਨੀ ਕਲਾ ਮੇਂ ਪਲੂਸ ਅਖਸ਼ੇ ਨੀ ਨੋ ਜ਼ਖਤ ਬਲੇ ਦਿਲੇ ਲੂਸ ਵਰ ਨਵਾ ਯੋ ਹੋ ਸੰਡਾ ਨਵਾ ਯ ਜ਼ਕਾ ਚਿਕਾ ਦਾਈ ਦਾ ਡੇਰ ਵਸ਼ ਯੋਰ ਦਾ ਪਦਾ ਸੰਡਾ ਪਪੇਦਾ ਪ ਮਖ ਮੇਂ ਜ਼ਕਾ ਅਖਸ਼ੇ ਨੀ ਚ ਖੜਾ ਚ ਵੇਰ ਕੋ ਗਾਨਾ ਦਾ ਖਲਾ ਸੰਡਾ ਪੇਦਾ ਮਖ ਹੋ ਖਸ਼ ਨਾਨਾ ਤੋ ਸ਼ਿਓਰ ਵੇ ਤੂੰ ਪੀ ਜਿੱਡੀ ਕੜੀ ਵੇ ਖੋ ਮੋਹਾ ਕੜੀ ਦੋ ਨਵਾਂ ਇਹਦਾ ਪਲ ਪੈਦਾ ਮਖਾ ਉਹ ਨਵਾਂ ਇਹਦਾ ਸੰਡਾ
1: ਤੀਰਵਤੀ ਚ ਦਾ ਸਾਫਾ ਮਕੀ ਜ਼ੁਲਤ ਜਾਨਾ ਨਾ
0: ਯੋ ਦੁਆ ਦਰੇ ਡੇਰਾ ਡੇਰਾ ਮਾ ਨਾ ਨਾ ਐਮ ਐਸ ਡੀ ਦਾ ਆਖਿਰ ਵੇ ਸਾਰਾ ਤੇ ਜਾਇ ਦੇ ਪੀਲੇ ਵਾਹ ਵਾਹ ਵਾਹ ਵਾਹ ਡੇਰ ਖਾਨ ਦੇ ਆਗਾ ਡੇਰਾ ਮਜ਼ਾ ਹੈ ਉਹਦਾ
1: ਪਦਰ ਗੁਲੂ ਦੀ ਜਾਨਾ
0: ڈیری خبر ہے کہ چائے میں شاہ ساڑا سی بیا وے وہ لے سی